0: Hello, hi, Satiq. I want to dedicate a song and also I want to sing on your radio.
1: So here we go.
2: So chair vich vanti sanu dekh ke mandir sani sardi jodi jadon chair vich vanti sanu dekh ke mandir sani sardi todi jandi langiya vich kehni kand kithiyan lakaya vadda kehni todi jandi mundiya vich kehni kand kithiyan lakaya vadda kehni ਇੱਕ ਫੋਨ ਕਰਾਂ ਜਦੋਂ ਸੋਹਣੇ ਨੂੰ ਇੱਕ ਫੋਨ ਕਰਾਂ ਜਦੋਂ ਸੋਹਣੇ ਨੂੰ ਪੂਰਾ ਪਚਦਾ ਹੁੰਦਾ ਆ ਲੈ ਕੇ ਚੰਨ ਵੜ ਕੇ ਨਾਲ ਯਾਰੀ ਤਾਰੇ ਦਿਨੇ ਦਿਖਾਉਂਦਾ ਆ ਲੈ ਕੇ ਚੰਨ ਵੜ ਕੇ ਨਾਲ ਯਾਰੀ ਤਾਰੇ ਦਿਨੇ ਦਿਖਾਉਂਦਾ ਆ
0: Patty, thank you. Bye.
3: Southampton's Community Radio, Hours FM.

0: ਜੀ ਸੱਜਣੋ, ਤੁਸੀਂ ਸੁਣਿਆ ਇਹ ਸੌਂਗ, ਵੈਲਕਮ ਸੌਂਗ, ਕੈਸਾ ਲੱਗਿਆ ਤੁਹਾਨੂੰ? ਸਾਨੂੰ ਤਾਂ ਜਿਹੜਾ ਲੱਗਿਆ ਅਸੀਂ ਤੁਹਾਨੂੰ ਦੱਸ ਹੀ ਦਿੱਤਾ, ਹੁਣ ਤੁਹਾਨੂੰ ਇਹ ਕੈਸਾ ਲੱਗਿਆ ਇਹ ਤੁਸੀਂ ਦੱਸੋਗੇ, ਇਹਦੇ ਉੱਤੇ ਆਪਣੀ ਰਾਏ ਦਿਓਗੇ, ਕਮੈਂਟਸ ਰਾਹੀਂ ਵੀ ਦੱਸੋਗੇ ਸਾਨੂੰ, ਤੁਸੀਂ ਮੈਸੇਜ ਰਾਹੀਂ ਵੀ ਦੱਸੋਗੇ, ਸਾਨੂੰ ਵਟਸਐਪ ਰਾਹੀਂ ਵੀ ਦੱਸੋਗੇ ਤੁਹਾਨੂੰ ਕੈਸਾ ਲੱਗਿਆ। ਆਪਣੀ ਆਪਣੀ ਰਾਏ ਜਿਹੜੀ ਹੈ ਇਹਦੇ ਉੱਤੇ ਤੁਸੀਂ ਲਾਜ਼ਮੀ ਦਿਓ।
1: After all the hullabaloo, you know you need a break and you want to save money on all your travel in 2026. The solution? Join the Sailaway Travel Club and get great deals and even cash back on cruises, holidays and excursions. And what's more, if you go to this radio station's website, you'll find a discount code that'll give you 25% off your membership fee. The Sailaway Travel Club, where travel is a pleasure, not a load of faff.
2: Looking for the finest quality halal meat and grocery? Tariq Halal Southampton is now open at Unit 2, 124 above Bar Street, SO14 7DU. For quality and fresh marinated meats and steaks, call Tariq Halal Southampton on 023 8051 8851. Visit us in store or order to your home via Uber Eats and Deliveroo.
3: Looking for family fun this summer? South Hampshire College Group has you covered. Enjoy our free summer fairs, packed with great activities, entertainment, food and something for everyone. Join us on June the 13th at Eastleigh College, June the 20th at Southampton College and June the 27th at Fareham College. It's a great day out and it's free, so come and be part of the fun. Find out more. Just search South Hampshire College Group.
4: اپنے کاروبار کو کامیابی کی بلندیوں پر لے جانے کے لیے ایڈورٹائز کیجیے آپ اپنے آواز ایف ایم پر۔ لائیو نشریات کے علاوہ آواز سنا جا رہا ہے انٹرنیٹ پر دنیا بھر میں۔ اسپانسر کیجیے اذان یا پھر رنگا رنگ پنجابی، اردو، پشتو یا ہندی پروگرامز آواز ریڈیو پر، اور پہنچائیے دنیا کے کونے کونے میں آپ اپنی آواز آواز ایف ایم کے ساتھ۔
5: You're listening to Awaz FM's new service on 99.8 megahertz. In your car, in your kitchen, on your AI device, on DAB and on the internet. The new Awaz is here. Awaz FM on 99.8.
6: Putter, gaana ta sunna chahne ha. Utthe radio par jawab dena. Pe lassi wale saage ni recipe te dasso na. ਜਿਹੜੀ ਤੁਸੀਂ ਬੈਂਗਣ ਵਾਲੀ ਦੱਸਣੀ ਹੋ ਦੋ ਵੀ ਦੱਸਣੇ ਹੋ, ਲੱਸੀ ਵਾਲੇ ਸਾਗਾ ਨਹੀਂ ਦੱਸੋ ਜੇ ਪੂਰੇ ਇੰਗਲੈਂਡ ਵਿੱਚ ਧੁੰਮਾਂ ਪੈਣ ਭਾਈ ਸਾਡੇ ਖੂਹਾਂ ਪਰ ਕਿਹੜੀ ਕਿਹੜੀ ਬੂਟੀ ਲੱਭਣੀ ਬਾਤ ਹੋਇਆ ਸਮੇਤ ਤਾਂ ਲੱਸੀ ਕਿਸੇ ਬਾਈ ਕੁਸ ਕੀ ਪਕਾਉਣੇ।

0: ਓਹੋ, ਇਹਦਾ ਤਾਂ ਬੜਾ ਮਾੜਾ ਹਾਲ ਹੈ
1: ਡਾਕਟਰ ਸਾਹਿਬ। ਇਹ ਠੀਕ ਤਾਂ ਹੋ ਜਾਊਗਾ?
2: ਹਾਂਜੀ ਹਾਂਜੀ, ਸਾਡੇ ਡਾਕਟਰ ਸਾਹਿਬ ਨੇ ਤਾਂ ਵੱਡੇ ਵੱਡੇ ਆਸ਼ਕ ਠੀਕ ਕਰਤੇ। ਚਲੋ ਅੰਦਰ।